0: ਰਾਜਾਂ ਵਿੱਚ ਮਾਝੇ ਦੇ ਇਲਾਕੇ ਵਿੱਚ ਨਾਲ ਦੁਆਬੇ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਜਿਸ ਕਰਕੇ ਸੰਗਤ ਵਿੱਚ ਕਿਸਾਨ ਭਾਈਚਾਰੇ ਦਾ ਦਾਖਲਾ ਹੋਇਆ। ਕਿਸਾਨ ਭਾਈਚਾਰੇ ਦੇ ਨਾਲ ਜੁੜਨ ਕਰਕੇ ਸਿੱਖ ਸੰਗਤ ਦਾ ਸੁਭਾਅ ਜੋ ਹੁਣ ਤੱਕ ਜਿਵੇਂ ਚੱਲ ਰਿਹਾ ਸੀ ਉਸ ਵਿੱਚ ਅਚਾਨਕ ਸਿੱਖ ਮੂਵਮੈਂਟ ਦਾ ਕਰੈਕਟਰ ਬਦਲ ਗਿਆ। ਪਹਿਲੇ ਨਾਲੋਂ ਸੈਲਫ ਡਿਸੀਜਨ ਮੇਕਿੰਗ ਸੰਗਤ ਹੋਰ ਵੱਡੀ ਗਿਣਤੀ ਵਿੱਚ ਵੱਧ ਗਈ। ਖੇਤੀ ਕਰਨ ਵਾਲੇ ਕਿਸਾਨਾਂ ਨੇ ਬਹੁਤ ਭਰੋਸਾ ਜਤਾਇਆ ਸਿੱਖ ਵਿਚਾਰਧਾਰਾ ਅਤੇ ਗੁਰੂ ਸਾਹਿਬ ਵਿੱਚ। ਜਦੋਂ ਸੰਗਤ ਹੁਣ ਵੱਡੀ ਗਿਣਤੀ ਵਿੱਚ ਵਧਣੀ ਸ਼ੁਰੂ ਹੋਈ ਆਪ ਜੀ ਨੇ ਸੰਗਤ ਨੂੰ ਪ੍ਰੇਰਿਆ ਕਿ ਘੋੜਿਆਂ ਦੇ ਵਪਾਰ ਕਰੋ। ਵੱਧ ਤੋਂ ਵੱਧ ਸੰਗਤ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਨਸਲੀ ਚੰਗੇ ਘੋੜੇ ਅਰਬ ਤੋਂ ਮਿਲਦੇ ਸਨ ਜਿਸ ਕਰਕੇ ਉਹਨਾਂ ਨੇ ਘੋੜੇ ਖਰੀਦਣ ਅਰਬ ਦੇਸ਼ਾਂ ਜਾਣਾ ਸ਼ੁਰੂ ਕਰ ਦਿੱਤਾ। ਘੋੜਿਆਂ ਦਾ ਵਪਾਰ ਕਰਦਿਆਂ ਹੁਣ ਸਾਡੇ ਕੋਲ ਚੰਗੇ ਘੋੜਸਵਾਰ ਤਿਆਰ ਹੋਣ ਲੱਗ ਪਏ ਸਨ। ਸਭ ਤੋਂ ਅਹਿਮ ਗੱਲ ਕਿ ਜਦੋਂ ਘੋੜਿਆਂ ਨੂੰ ਲੈ ਕੇ ਆਉਂਦੇ ਸਨ ਤੇ ਰਾਹ ਵਿੱਚ ਉਹਨਾਂ ਨੂੰ ਡਾਕੂ ਪੈਂਦੇ ਸਨ। ਉਹਨਾਂ ਡਾਕੂਆਂ ਨਾਲ ਟਾਕਰਾ ਕਰਨ ਲਈ ਤਿਆਰੀ ਕੀਤੀ। ਹਥਿਆਰਬੰਦ ਹੋਏ ਉਹਨਾਂ ਨੇ ਤਲਵਾਰ ਤੀਰ ਕਮਾਨ ਹੋਰ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਹ ਜੰਝੂ ਵੀ ਬਣ ਗਏ। ਹੁਣ ਸਿੱਖ ਸੰਗਤ ਕੋਲ ਚੰਗੇ ਘੋੜਸਵਾਰ ਚੰਗੇ ਲੜਾਕੂ ਹਾਜ਼ਰ ਸਨ। ਇੱਕ ਕਿਸਮ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੌਜ ਤਿਆਰ ਕਰਨੀ ਪਈ ਤੇ ਪਹਿਲਾਂ ਤੋਂ ਟ੍ਰੇਨਡ ਫਾਈਟਰ ਤਿਆਰ ਸਨ। ਇਸ ਕਰਕੇ ਗੁਰੂ ਨਾਨਕ ਦੀ ਇਨਕਲਾਬੀ ਵਿਚਾਰਧਾਰਾ ਨੂੰ ਇੱਕ ਸ਼ਸਤਰਧਾਰੀ ਨਵਾਂ ਰੂਪ ਦੇ ਕੇ ਆਪ ਜੀ ਨੇ ਨਵਾਂ ਯੋਗਦਾਨ ਪਾਇਆ। ਇਸ ਵੇਲੇ ਹਕੂਮਤ ਵੱਲੋਂ ਕਿਸਾਨੀ ਤੇ ਭਾਰੀ ਟੈਕਸ ਲੱਗਣ ਕਰਕੇ ਸ਼ੁਰੂਆਤ ਹੋਈ ਕਿਸਾਨੀ ਸੰਘਰਸ਼ ਦੀ, ਜੋ ਕਿ ਸੰਦਰਵਾਰ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਵਿੱਚ ਫੈਲ ਗਈ। ਇਸ ਦੌਰਾਨ ਅਕਬਰ ਨੇ ਆਪਣੀ ਰਾਜਧਾਨੀ ਪੰਜਾਬ ਬਣਾਈ ਤੇ ਔਰ 1598 ਵਿੱਚ ਪੰਜਾਬ ਆ ਜਾਂਦਾ। ਜਦੋਂ ਅਕਬਰ ਪੰਜਾਬ ਆਇਆ ਤਾਂ ਗੋਬਿੰਦਪਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ। ਜਦੋਂ ਗੁਰੂ ਸਾਹਿਬ ਨਾਲ ਮੇਲ ਹੋਇਆ ਅਕਬਰ ਦਾ ਤਾਂ ਗੁਰੂ ਸਾਹਿਬ ਨੇ ਹਕੂਮਤ ਨਾਲ ਮਾਮਲਾ ਘਟਾਉਣ ਦੀ ਗੱਲ ਕਹੀ, ਨਾਲ ਕਿਸਾਨਾਂ ਦੇ ਔਖੇ ਚੱਲ ਰਹੇ ਸਮੇਂ ਬਾਰੇ ਦੱਸਿਆ। ਜਿਸ ਦੇ ਬਾਅਦ ਅਕਬਰ ਨੇ ਟੈਕਸ ਘਟਾਇਆ। ਕਿਸਾਨਾਂ ਨੂੰ ਲਾਭਬੰਦ ਕਰਨ ਵਿੱਚ ਆਪ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਆਪ ਜੀ ਦਾ ਬਹੁਤ ਵੱਡਾ ਯੋਗਦਾਨ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਿੱਚ ਔਰ ਉਸਦੀ ਜਲਦਬੰਦੀ ਵਿੱਚ ਸੀ। ਹੁਣ ਵਿਸ਼ਾ ਹੈ ਕਿ ਗ੍ਰੰਥ ਸਾਹਿਬ ਬਣਾਉਣ ਦੀ ਲੋੜ ਕਿਉਂ ਪਈ। ਆਪ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਆਪਣੇ ਵੱਲੋਂ ਤੁਕਾਂ ਬਣਾ ਕੇ ਨਾਨਕ ਨਾਮ ਹੇਠ ਆਪਣੀ ਰਚਨਾ ਸੰਗਤ ਵਿੱਚ ਰੱਖਦਾ ਸੀ, ਜਿਸ ਨੂੰ ਕੱਚੀ ਬਾਣੀ ਕਹਿੰਦੇ ਹਾਂ, ਜਿਵੇਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਆਦਿ। ਇਹ ਸਭ ਲਿਖਤਾਂ ਨਾਲ ਬਾਣੀ ਨੂੰ ਗੰਦਲਾ ਕਰਨ ਦੀ ਸਾਜਿਸ਼ ਸ਼ੁਰੂ ਹੋ ਗਈ ਸੀ। ਇਸ ਕਰਕੇ ਹੁਣ ਤੱਕ ਗੁਰੂ ਸਾਹਿਬਾਨਾਂ ਦੀ ਉਚਾਰੀ ਬਾਣੀ ਨੂੰ ਬੰਨਣ ਦਾ ਫੈਸਲਾ ਲਿਆ ਗਿਆ। ਨਾਲ ਹੀ ਉਸ ਵੇਲੇ ਦੇ ਭਗਤਾਂ ਨੂੰ ਸੰਪਰਕ ਸਾਧੇ ਗਏ ਕਿ ਆਪਣੀ ਲਿਖਤ ਰਚਨਾਵਾਂ ਲੈ ਕੇ ਆਓ, ਜੋ ਕਿ ਇੱਕ ਰੱਬ ਹੋਣ ਦੇ ਵਿਸ਼ਵਾਸ ਰੱਖਦੇ ਹਨ ਤੇ ਆਪਣੀ ਰਚਨਾਵਾਂ ਦੇਣ, ਤਾਂ ਕਿ ਇੱਕ ਐਸਾ ਗ੍ਰੰਥ ਤਿਆਰ ਕਰ ਸਕੀਏ ਜਿਹੜਾ ਮਾਨਵਤਾ ਦਾ ਗ੍ਰੰਥ ਹੋਏ, ਸਾਂਝੀ ਵਾਰਤਾ ਦਾ ਪ੍ਰਤੀਕ ਹੋਏ, ਜਿਸ ਦੇ ਵਿੱਚ ਸਿੱਖ ਗੁਰੂਆਂ ਦੇ ਵਿਚਾਰ ਨਾਲ ਉਹ ਵਿਚਾਰ ਵੀ ਸ਼ਾਮਿਲ ਹੋਣ ਜੋ ਮਾਨਵਤਾ ਦੀ ਗੱਲ ਕਰਦੇ ਹਨ, ਮਾਨਵਤਾ ਦੀ ਭਾਵਨਾ ਅਤੇ ਭਾਈਚਾਰੇ ਦੀ ਕਸੌਟੀ ਤੇ ਪੂਰੇ ਉਤਰਦੇ ਹਨ। ਆਪ ਜੀ ਦੇ ਜਿਹੜੇ ਭਗਤ ਚੜ੍ਹਾਈ ਕਰ ਚੁੱਕੇ ਸਨ ਉਹਨਾਂ ਦੀ ਬਾਣੀ ਇਕੱਠੀ ਕੀਤੀ, ਜਿਵੇਂ ਸ਼ੇਖ ਫਰੀਦ ਸਾਹਿਬ, ਭਗਤ ਕਬੀਰ ਸਾਹਿਬ ਆਦਿ, ਹੋਰ ਵੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਦੀ ਪੋਥੀ ਅਮਰਦਾਸ ਜੀ ਦੇ ਬੇਟੇ ਬਾਬਾ ਮੋਹਨ ਜੀ ਕੋਲੋਂ ਲਈ। ਗੁਰੂ ਰਾਮਦਾਸ ਜੀ ਦੀ ਬਾਣੀ ਆਪ ਜੀ ਕੋਲ ਹੀ ਸੀ, ਪੀੜ੍ਹੀ ਦਰ ਪੀੜ੍ਹੀ ਆਈ ਬਾਣੀ ਨਾਲ ਆਪਣੀ ਰਚਨਾ ਸ਼ਾਮਿਲ ਕੀਤੀ। ਫਿਰ ਆਪ ਜੀ ਨੇ ਭਾਈ ਗੁਰਦਾਸ ਪਾਸੋਂ ਸੇਵਾ ਲਈ ਤੇ ਸਾਰੀ ਬਾਣੀ ਲੜੀਵਾਰ ਜੋੜ ਕੇ ਉਚਾਰਨ ਕੀਤੀ ਤੇ ਭਾਈ ਰਵਿਦਾਸ ਜੀ ਨੇ ਉਸ ਨੂੰ ਕਲਮਬੰਦ ਕੀਤਾ। ਇੱਕ ਅਜਿਹਾ ਗ੍ਰੰਥ ਤਿਆਰ ਹੋਇਆ ਜੋ ਸਿਖਾਉਂਦਾ ਹੈ ਕਿ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਇਲਾਹੀ ਰੂਹਾਨੀ ਅਵਸਥਾ ਵਿੱਚ ਲਿਆ ਜਾ ਸਕਦਾ ਹੈ। ਦਰਬਾਰ ਸਾਹਿਬ ਦਾ ਨਕਸ਼ਾ ਵੀ ਖਾਸ ਰੱਖਿਆ ਗਿਆ ਜੋ ਅੱਜ ਤੱਕ ਕਿਸੇ ਵੀ ਧਾਰਮਿਕ ਸਥਾਨ ਦਾ ਨਹੀਂ ਸੀ। ਹਰ ਧਾਰਮਿਕ ਸਥਾਨ ਦੀ ਐਂਟਰੀ ਪੌੜੀਆਂ ਚੜ੍ਹ ਕੇ ਹੁੰਦੀ ਹੈ, ਪਰ ਦਰਬਾਰ ਸਾਹਿਬ ਦੀ ਪੌੜੀਆਂ ਉਤਰ ਕੇ ਦਾਖਲ ਹੋਇਆ ਜਾਂਦਾ ਹੈ। ਧਾਰਮਿਕ ਸਥਾਨ ਦੇ ਆਉਣ ਤੋਂ ਪਹਿਲਾਂ ਆਪਣਾ ਮਨ ਨੀਵਾਂ ਕਰਕੇ ਆਉਣ ਦੀ ਸਿੱਖਿਆ ਦਿੱਤੀ ਗਈ। ਮੇਨ ਦਰਵਾਜ਼ੇ ਚਾਰ ਚੁਫੇਰੇ ਸਨ, ਜਿਸ ਦਾ ਮਤਲਬ ਇਹ ਕਿ ਸਭਨਾਂ ਲਈ ਹਰ ਪਾਸਿਓਂ ਦਰਵਾਜ਼ੇ ਖੁੱਲ੍ਹੇ ਹਨ ਅਤੇ ਦਰਸ਼ਨੀ ਜੋੜੀ ਦਾ ਰਾਹ ਇੱਕ ਹੈ, ਜੋ ਸਮਝਾਉਂਦਾ ਹੈ ਕਿ ਭਾਵੇਂ ਪਰਮਾਤਮਾ ਨੂੰ ਪਾਉਣ ਦਾ ਰਾਹ ਕੋਈ ਵੀ ਹੋਵੇ, ਆਖਿਰ ਵਿੱਚ ਅਕਾਲ ਪੁਰਖ ਪਰਮ ਪਿਤਾ ਦੀ ਪ੍ਰਾਪਤੀ ਨੂੰ ਰਾਹ ਇੱਕੋ ਹੈ। ਦਰਬਾਰ ਸਾਹਿਬ ਦਾ ਏਰੀਅਲ ਵਿਊ ਕਿਸ਼ਤੀ ਨੁਮਾ ਜੋ ਦੱਸਦਾ ਕਿ ਨਾਨਕ ਨਾਮ ਜਹਾਜ਼ ਹੈ ਜੋ ਚੜ੍ਹੇ ਸੋ ਉਤਰੇ ਪਾਰ ਆਦਿ, ਹੋਰ ਬਹੁਤ ਗੁੜੀਆਂ ਗੱਲਾਂ ਜੋ ਸਮਝਾਉਂਦੀਆਂ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਨਾਵਟ ਵਿੱਚ ਦਰਸਾਈਆਂ ਗਈਆਂ। ਜਦੋਂ ਹੁਣ ਇੱਕ ਮੁਕੰਮਲ ਆਪਣਾ ਧਾਰਮਿਕ ਗ੍ਰੰਥ, ਆਪਣਾ ਧਾਰਮਿਕ ਕੇਂਦਰ ਹੈ, ਇਸ ਤੋਂ ਸ਼ੁਰੂ ਹੋਇਆ ਗੁਰੂ ਅਰਜਨ ਦੇਵ ਜੀ ਲਈ ਜ਼ਹਿਰ ਘੋਲਣ ਦਾ ਸਿਲਸਿਲਾ। ਜਦੋਂ ਗ੍ਰੰਥ ਦੀ ਸਥਾਪਨਾ ਹੋਈ ਤੇ ਗੁਰੂ ਘਰ ਦੇ ਤੇ ਗੁਰੂ ਸਾਹਿਬ ਜੀ ਦੇ ਵਿਰੋਧੀ, ਜ਼ਿਆਦਾ ਉਹ ਲੋਕ ਜਿਨ੍ਹਾਂ ਦੀ ਰਚਨਾਵਾਂ ਬਾਣੀ ਵਿੱਚ ਥਾਂ ਨਹੀਂ ਪਾ ਸਕੀਆਂ ਸਨ ਤੇ ਅਗਵਾਈ ਕੀਤੀ ਪ੍ਰਿਥੀ ਚੰਦ ਨੇ ਅਤੇ ਪੀਲੂ ਨੇ ਅਕਬਰ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਇਹ ਗ੍ਰੰਥ ਸਿੱਖਾਂ ਦੇ ਗੁਰੂ ਦਾ ਬਣਾਇਆ ਤੇ ਸਿਰਫ ਤੇ ਸਿਰਫ ਕੁਫਰ ਤੋਲਦਾ ਤੇ ਹਿੰਦੂਆਂ ਔਰ ਮੁਸਲਮਾਨਾਂ ਦੋਹਾਂ ਬਾਰੇ ਗਲਤ ਲਿਖਿਆ ਇਸ ਗ੍ਰੰਥ ਵਿੱਚ। ਇਹ ਸੁਣ ਕੇ ਅਕਬਰ ਨੇ ਗ੍ਰੰਥ ਦੀ ਕਾਪੀ ਮੰਗਾਈ, ਉਸਦਾ ਤਰਜਮਾ ਕਰਵਾਇਆ, ਸਾਰਾ ਸਮਝਿਆ। ਸਾਰਾ ਵੇਖਣ ਦੇ ਬਾਅਦ ਉਸਦਾ ਕਹਿਣਾ ਸੀ ਕਿ ਇਹ ਉਸ ਤਰ੍ਹਾਂ ਬਿਲਕੁਲ ਨਹੀਂ ਜਿਸ ਤਰ੍ਹਾਂ ਸ਼ਿਕਾਇਤ ਆਈ, ਉਲਟਾ ਇਹ ਤਾਂ ਮਾਨਵਤਾ ਦਾ ਗ੍ਰੰਥ ਹੈ। ਅਕਬਰ ਆਪ ਪ੍ਰਭਾਵਿਤ ਹੋਇਆ ਗ੍ਰੰਥ ਤੋਂ। ਅਕਬਰ ਨੇ ਸਿਰੇ ਤੋਂ ਸ਼ਿਕਾਇਤ ਖਾਰਜ ਕੀਤੀ, ਨਾਲ ਕਿਹਾ ਕਿ ਇਹ ਤਾਂ ਸਾਂਝੀ ਵਾਰਤਾ ਦਾ ਗ੍ਰੰਥ ਹੈ ਜਿਸ ਦੇ ਵਿੱਚ ਹਿੰਦੂ ਮਹਾਂਪੁਰਸ਼ਾਂ ਅਤੇ ਮੁਸਲਮਾਨ ਪੀਰਾਂ ਦੇ ਸ਼ਲੋਕ ਦਰਜ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਕਬਰ ਤੋਂ ਨਿਰਾਸ਼ ਹੋਏ ਇਸ ਟੋਲੇ ਨੇ ਅਕਬਰ ਦੀ ਮੌਤ ਤੋਂ ਬਾਅਦ ਫਿਰ ਮੌਕਾ ਮਿਲਿਆ ਮੁਗਲ ਦਰਬਾਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਿਕਾਇਤ ਕਰਨ ਦਾ। ਜਦੋਂ ਅਕਬਰ ਦਾ ਪੁੱਤਰ ਜਹਾਂਗੀਰ ਗੱਦੀ ਨਸ਼ੀਨ ਹੁੰਦਾ, ਜਹਾਂਗੀਰ ਸਮਾਜਿਕ ਵਰਤਾਰੇ ਅਤੇ ਜ਼ਹਿਨੀ ਤੌਰ ਤੇ ਅਕਬਰ ਤੋਂ ਉਲਟ ਸੀ, ਨਾਲੇ ਅਕਬਰ ਦਾ ਉਸ ਵੇਲੇ ਦੇ ਵਿਚਾਰ ਜਹਾਂਗੀਰ ਨਾਲ ਨਹੀਂ ਸੀ ਮਿਲਦੇ, ਜਿਸ ਕਰਕੇ ਅਕਬਰ ਨੇ ਕੀਤੇ ਕੰਮਾਂ ਦਾ ਜਹਾਂਗੀਰ ਹਮੇਸ਼ਾ ਵਿਰੋਧ ਕਰਦਾ ਰਿਹਾ ਤੇ ਉਲਟਾ ਕਰਦਾ ਰਿਹਾ। ਜਦੋਂ ਗੁਰੂ ਘਰ ਦੇ ਦੋਖੀ ਦੁਬਾਰਾ ਸ਼ਿਕਾਇਤ ਲੈ ਕੇ ਗਏ, ਨਾਲੇ ਹੋਰ ਵਧਾ ਚੜਾ ਕੇ ਸ਼ਿਕਾਇਤ ਕੀਤੀ ਕਿ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨ ਦੀ ਵਿਉਂਤ ਬਣਾਈ। ਫਿਰ ਜਿਵੇਂ ਅਸੀਂ ਜਾਣਦੇ ਹਾਂ, ਤਵੇ ਤੇ ਬਿਠਾ ਕੇ ਹੇਠਾਂ ਅੱਗ ਦਾ ਭਾਂਬੜ ਬਾਲ ਕੇ ਉੱਤੋਂ ਸਿਰ ਤੇ ਗਰਮ ਰੇਤ ਪਾ ਕੇ ਗੁਰੂ ਸਾਹਿਬ ਦੇ ਲਹੂ ਦਾ ਇੱਕ ਇੱਕ ਕਤਰਾ ਸੁਕਾ ਦਿੱਤਾ ਗਿਆ। ਗੁਰੂ ਸਾਹਿਬ ਦੀ ਸ਼ਹਾਦਤ ਤੇਰਾ ਪਾਣਾ ਮਿੱਠਾ ਲਾਗੇ ਦਾ ਜਜ਼ਬਾ ਸਿੱਖ ਕੌਮ ਦੇ ਝੋਲੀ ਪਾ ਕੇ ਗਏ। ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ, ਧਰਮ ਪ੍ਰਤੀ ਅਟਲ ਸ਼ਰਧਾ ਅਤੇ ਸਿੱਖੀ ਦਾ ਵੱਧਦਾ ਪ੍ਰਭਾਵ ਗੁਰੂ ਘਰ ਦੇ ਦੁਖੀਆਂ ਤੋਂ ਬਰਦਾਸ਼ਤ ਨਹੀਂ ਹੋਇਆ। ਇਹ ਅਸਹਿ ਤਸੀਹੇ ਦੇ ਦੌਰਾਨ ਸ਼ਾਂਤ ਚਿੱਤ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਕੇ ਆਪਣਾ ਬਲੀਦਾਨ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸਿਰਫ ਇੱਕ ਧਾਰਮਿਕ ਆਗੂ ਨਹੀਂ ਸਨ, ਸਗੋਂ ਉਹ ਸ਼ਾਂਤੀ, ਪਿਆਰ, ਸਹਿਣਸ਼ੀਲਤਾ ਅਤੇ ਮਾਨਵਤਾ ਦੇ ਮੁਜੱਸਮਾ ਸਨ। ਉਹਨਾਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇੱਕ ਨਵੇਂ ਮੋੜ ਤੇ ਦਿਸ਼ਾ ਦਿੱਤੀ ਅਤੇ ਸਿੱਖਾਂ ਵਿੱਚ ਜ਼ੁਲਮ ਖਿਲਾਫ ਲੜਨ ਦਾ ਜਜ਼ਬਾ ਪੈਦਾ ਕੀਤਾ।
1: ਹੁਣੇ ਤੁਸੀਂ ਅਮਨਜੀਤ ਸਿੰਘ ਹੋਰਾਂ ਕੋਲੋਂ ਇੱਕ ਵਾਰਤਾ ਸੁਣ ਰਹੇ ਸੀ, ਸ਼ਾਂਤੀ ਅਤੇ ਮਨੁੱਖੀ ਏਕਤਾ ਦੇ ਪ੍ਰਤੀਕ ਸ਼੍ਰੀ ਗੁਰੂ ਅਰਜਨ ਦੇਵ ਜੀ। ਮਿੱਤਰੋ, ਅੱਜ ਵਿਸ਼ਵ ਪੱਧਰ ਤੇ ਸਸਟੇਨੇਬਲ ਗੈਸਟਰੋਨੋਮੀ ਦਿਵਸ ਵੀ ਮਨਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਗਏ ਇਸ ਦਿਨ ਦਾ ਮਨੋਰਥ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੀ ਮਹੱਤਤਾ ਨੂੰ ਉਜਾਗਰ ਕਰਨਾ, ਜੋ ਸਿਹਤਮੰਦ ਵਾਤਾਵਰਨ ਨੂੰ ਪ੍ਰਦਾਨ ਕਰਦੀਆਂ ਨੇ ਅਤੇ ਜਿਨ੍ਹਾਂ ਦੀਆਂ ਜੜ੍ਹਾਂ ਸਥਾਨਕ ਪਰੰਪਰਾ ਵਿੱਚ ਨੇ। ਇਸ ਦਾ ਉਦੇਸ਼ ਰਵਾਇਤੀ ਫਸਲਾਂ, ਵਿਰਾਸਤੀ ਪਕਵਾਨਾਂ ਅਤੇ ਦੇਸੀ ਖਾਣਾ ਪਕਾਉਣ ਦੇ ਤਰੀਕਿਆਂ ਦੀ ਰੱਖਿਆ ਕਰਨਾ ਵੀ ਹੈ। ਸੋ ਬਾਹਰ ਖਾਣਾ ਪਕਾਉਂਦੇ ਸਮੇਂ ਫਾਰਮ ਟੂ ਟੇਬਲ ਰੈਸਟੋਰੈਂਟਾਂ ਦੀ ਭਾਲ ਕਰੋ, ਜਿਹੜੇ ਕਿ ਸਥਾਨਕ ਕਾਸ਼ਤਕਾਰਾਂ ਤੋਂ ਆਪਣੀ ਸਮੱਗਰੀ ਪ੍ਰਾਪਤ ਕਰਦੇ ਨੇ। ਮਿੱਤਰੋ, ਗੁਰਬਾਣੀ ਵੀ ਸਾਡੀ ਅਮੀਰ ਵਿਰਾਸਤ ਏ ਅਤੇ ਗੁਰਬਾਣੀ ਕੀਰਤਨ ਸਾਡੀ ਪਰੰਪਰਾ ਦਾ ਅਹਿਮ ਹਿੱਸਾ ਏ। ਸੋ ਆਓ ਹੁਣ ਸਰਵਣ ਕਰੀਏ ਇਹ ਸ਼ਬਦ, ਗੁਰ ਪ੍ਰਸ਼ਾਦੀ ਮੇਰਾ ਸਾਹੋ ਮਿਲੇ, ਜਿਸ ਨੂੰ ਆਵਾਜ਼ ਦਿੱਤੀ ਏ ਭਾਈ ਅਮਰ ਸਿੰਘ ਰਾਗੀ ਤੇ ਸਾਥੀਆਂ ਨੇ।

ਅਸੀਂ ਸਰਵਣ ਕਰ ਰਹੇ ਸੀ ਇਹ ਸ਼ਬਦ ਸਿਮਰ ਮਨਾ ਰਾਮ ਨਾਮ ਚਿਤਾਰੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: इसी के साथ ही आज के सफर को यहीं विराम देते हैं। अपनी दोस्त राखी बैनर्जी को भी अनुमति दीजिए, हम फिर हाजिर होंगे। तब तक के लिए नमस्कार।
1: जिंदाबाद ऐ मोहब्बत जिंदाबाद।
0: यह आकाशवाणी दिल्ली का इंद्रप्रस्थ चैनल है। दिन के 1:40 होने वाले हैं। आइए सुनते हैं समाचार।
2: नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी अज फ्रांस के राष्ट्रपति इमैनुअल मैक्रों नाल वीवा टैक सम्मेलन में शामिल होंगे। वो अज पैरिस में फ्रांस के प्रमुख व्यापारक आगुओं नाल उच्च पद्धरी मीटिंगां भी करनगे। राष्ट्रपति द्रौपदी मुर्मू ने कहा कि विकसित भारत के टीचे हासिल करने की जरूरी है कि समाज का कोई भी वर्ग विकास यात्रा में पिछे न रह जाए। कलकत्ता हाईकोर्ट ने तृणमूल कांग्रेस के बागी विधायक ऋतुब्रत बैनर्जी पश्चिमी बंगाल विधानसभा च विरोधी धिर का नेता नियुक्त करने के फैसले से कोई अंतरिम रोक लाने तो इनकार कर दिया है। हिमाचल प्रदेश के चंबा जिले में बीती रात एक सड़क हादसे च 7 लोगों की मौत हो गई है। एफएएच महिला नेशनस कप हाकी में भारत आज यूरुग्वे 3-2 हरा के सैमीफाइनल च पहुंच गया है। प्रधानमंत्री नरेंद्र मोदी राष्ट्रपति इमैनुअल मैक्रों नाल वीवा टैक सम्मेलन में शामिल होंगे। वह भारत की तकनीकी तरक्की ते नवीनता नूं दुनिया सामने रखणगे। यह यूरोप का सब तो वड्डा तकनोलॉजी ते स्टार्टअप इकट्ठ है। साडे पत्रकार ने दस्सिया कि श्री मोदी एक विशेष समागम में भारतीय भाईचारे के मैंबरां नाल भी गल्लबात करनगे। इस तों पहलां G7 सम्मेलन दौरान प्रधानमंत्री ने कई आलमी नेतावां नाल मुलाकात की ते आलमी दक्षण के मुद्दे नूं प्रमुखता नाल उठाया। इस दौरे नाल भारत फ्रांस संबंधां नूं होर मजबूत होने की उम्मीद है। भारत फ्रांस आर्थिक ते उद्योगिक सहयोग नूं होर मजबूत करने के यत्नां विच प्रधानमंत्री नरेंद्र मोदी अज पैरिस विच फ्रांस के प्रमुख व्यापारक आगुओं नाल उच्च पद्धरी मीटिंगां विच भी हिस्सा लैणगे। यह साझेदारी भारत ते फ्रांस विचकार वधदी आर्थिक भाईवाली नूं दर्शाउंदी है। अमरीका ते ईरान विचकार एक इतिहासक जंगबंदी समझौता लागू हो गया है। इस विच एक व्यापक शांति समझौते ते गल्लबात लई 60 दिन का समा दिता गया है। स्विट्जरलैंड विच एक मीटिंग तो पहला इलैक्ट्रॉनिक तौर ते दस्तखत किए गए 14 समझौते विच तुरंत जंगबंदी शामिल है। इस समझौते विच ईरान के परमाणु प्रोग्राम ते खेतरी सुरक्षा मुद्दे नूं हल करन लई एक ढांचा तय किया गया है। समझौते तहत अमरीका ईरानी बंदरगाहों तो अपनी समुद्री नाकाबंदी हटाना शुरू करेगा और आम समुद्री आवाजाई नूं बहाल करने लई काम करेगा। ईरान 30 दिनों के अंदर होरमुस जल मार्ग राही व्यापारक जहाजों लई सुरक्षित आवाजाई यकीनी बनाएगा। समझौते तहत ईरान परमाणु हथियार विकसित नहीं करेगा। समझौते विच ईरान लई पाबंदियों तो राहत और आर्थिक पुनर्निर्माण भी शामिल है। राष्ट्रपति द्रौपदी मुर्मू अज तो मध्य प्रदेश और उड़ीसा के 5 दिन दौरे ते ने। अपने दौरे के पहले दिन वह इंदौर हवाई अड्डे ते पहुंचे जिथे उन्होंने मध्य प्रदेश के राज्यपाल मंगू भाई पटेल और मुख्यमंत्री डॉ मोहन यादव ने स्वागत किया। इंदौर तो राष्ट्रपति प्रजापिता ब्रह्म कुमारी ईश्वरीय विश्वविद्यालय वालों आयोजित आत्मिक जागृति राही आदिवासी भाईचारे का शक्तिकरण विषय वाले प्रोग्राम में शामिल होने लई बैतूल गए। इकट्ठ नूं संबोधन करदिआं राष्ट्रपति ने कहा कि आदिवासी भाईचारे नूं समर्थ बनाउण दे उद्देश नाल इह कानफरंस ना सिर्फ इलाके लिए सगो पूरे देश अते समाज लिए महत्वपूर्ण है। उन्होंने ब्रह्म कुमारी वालों की गई पहलकदमी की शलाघा की कहा कि यह देश के विकास में आदिवासी भाईचारे महत्वपूर्ण भूमिका निभाने में मदद करेगी। राष्ट्रपति ने कहा कि विकसित भारत के टीचे हासिल करने लिए यह जरूरी है कि समाज का कोई भी वर्ग विकास यात्रा में पिछे न रह जाए।
3: 2040 विकसित भारत बनाने के लिए हम सोचे हैं। पूर्वतन प्रधानमंत्री अटल बिहारी वाजपेयी कहते थे, ये देश एक जमीन का टुकड़ा नहीं है, जीता जागता राष्ट्र पुरुष है। राष्ट्र पुरुष का प्रत्येक अंग हिमालय से लेकर के कन्याकुमारी तक अक्षत होना चाहिए, क्षति नहीं होना चाहिए। ऐसे ही ये भारत में रहने वाले जनता कोई भी समाज पीछे ना रह जाए।
2: उन्होंने कहा कि समाज आदिवासी भाईचारे तो चगिरदा संभाल ते कुदरत नाल एक सुरता विच रहण बारे सिख सकदा है। कलकत्ता हाईकोर्ट ने पश्चिमी बंगाल विधानसभा के स्पीकर रथिंदर बोस वालों बागी तृणमूल कांग्रेस विधायक ऋतब्रत बैनर्जी नूं विरोधी धिर दा नेता नियुक्त करने के फैसले ते कोई अंतरिम रोक लाने तो इनकार कर दिता है। ਜਸਟਿਸ ਕ੍ਰਿਸ਼ਨਾ ਰਾਓ ਦੇ ਬੈਂਚ ਨੇ ਟੀਐਮਸੀ ਵਿਧਾਇਕ ਸ਼ੋਭਨ ਦੇਵ ਚੱਟੋਪਾਧਿਆਇ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ। ਸ੍ਰੀ ਚੱਟੋਪਾਧਿਆਇ ਨੇ ਵਿਰੋਧੀ ਧਿਰ ਦੇ ਨੇਤਾ ਲਈ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਨ ਅਤੇ ਰਿਤਬ੍ਰਤ ਬੈਨਰਜੀ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪ੍ਰਤੀਵਾਦੀਆਂ ਨੂੰ 3 ਹਫ਼ਤਿਆਂ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਦਕਿ ਪਟੀਸ਼ਨਕਰਤਾ ਨੂੰ ਜਵਾਬ ਦਾਇਰ ਕਰਨ ਲਈ 2 ਹਫ਼ਤੇ ਹੋਰ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿਚ ਮੁੱਖ ਖੇਤਰਾਂ ਵਿਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਇਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨਕਸਲਵਾਦ ਦੇ ਖਾਤਮੇ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
4: ਨਰਿੰਦਰ ਮੋਦੀ ਸਰਕਾਰ ਦੀ ਤਾਲਮੇਲ ਵਾਲੀ ਬਹੁਪੱਖੀ ਰਣਨੀਤੀ ਕੈਲੀਬਰੇਟਿਡ ਸੁਰੱਖਿਆ ਕਾਰਜਾਂ ਨਕਸਲਵਾਦ ਦੇ ਮਾਲੀ ਵਸੀਲਿਆਂ ਨੂੰ ਰੋਕਣ ਅਤੇ ਤੇਜ਼ ਵਿਕਾਸ ਦੀਆਂ ਕਾਰਵਾਈਆਂ ਦੇ ਸੁਮੇਲ ਦੇ ਨਤੀਜੇ ਵਜੋਂ ਦੇਸ਼ ਨਕਸਲਵਾਦ ਤੇ ਮਾਓਵਾਦੀ ਦਹਿਸ਼ਤ ਤੋਂ ਮੁਕਤ ਹੋ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਕਾਇਦਾ ਤੌਰ ਤੇ ਐਲਾਨ ਕੀਤਾ ਸੀ ਕਿ 31 ਮਾਰਚ 2026 ਤੱਕ ਪੂਰੇ ਦੇਸ਼ ਵਿਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ ਤੇ ਇਹ ਵਾਅਦਾ ਹੁਣ ਪੂਰਾ ਹੋ ਗਿਆ ਹੈ। ਛੱਤੀਸਗੜ੍ਹ ਦੇ ਬਸਤਰ ਦੇ ਇਕ ਨਿਵਾਸੀ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨੇ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ।
5: ਉਨ੍ਹਾਂ ਨੇ ਜੋ ਪ੍ਰੋਮਿਸ ਕੀਆ ਵੋ ਪੂਰਾ ਕਰਕੇ ਦਿਖਾਇਆ। ਤੋ ਮੋਦੀ ਸਰਕਾਰ ਕੋ, ਅਮਿਤ ਸ਼ਾਹ ਜੀ ਕੋ, ਵਿਜੇ ਸ਼ਰਮਾ ਜੀ ਕੋ ਮੈਂ ਹਿਰਦੇ ਸੇ ਧੰਨਵਾਦ ਦੇਤਾ ਹੂੰ।
4: ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਨਿਵਾਸੀ ਤੇਂਬੂ ਰਾਓ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਨਕਸਲਵਾਦ ਹੌਲੀ ਹੌਲੀ ਖਤਮ ਹੋ ਗਿਆ ਅਤੇ ਲੋਕ ਸ਼ਾਂਤੀ ਤੇ ਸਦਭਾਵਨਾ ਨਾਲ ਰਹਿ ਰਹੇ ਨੇ।
6: ਹਮਾਰਾ ਖੇਤਰ ਪੂਰੀ ਤਰ੍ਹਾਂ ਸੇ ਨਕਸਲਵਾਦ ਕੇ ਜ਼ਬਤ ਮੇਂ ਥਾ। ਹਮ ਲੋਗ ਕੋ ਦਿਨ ਮੇਂ ਵੀ ਨਿਕਲਨੇ ਕੇ ਲੀਏ ਡਰ ਲਗਤਾ ਥਾ। 2014 ਕੇ ਬਾਅਦ ਜਬ ਸੇ ਮੋਦੀ ਸਰਕਾਰ ਬਣਾ ਹੈ ਤਬ ਸੇ ਧੀਰੇ ਧੀਰੇ ਕਰਕੇ ਅਬ ਉਗਰਵਾਦ ਸਮਾਪਤ ਹੋ ਗਿਆ ਹੈ ਔਰ ਆਜ ਹਮ ਲੋਗ ਅਮਨ ਚੈਨ ਔਰ ਬੜੀਆਂ ਸੇ ਜੀਵਨ ਯਾਪਨ ਕਰ ਰਹੇ ਹੈ। ਬਾਕੀ ਗਾਂਵ ਕਾ ਵਿਕਾਸ ਹੋ ਰਹਾ ਹੈ ਧੀਰੇ ਧੀਰੇ। ਰੋਡ ਸੜਕ ਬਣ ਗਿਆ ਹੈ, ਕਾਫੀ ਅੱਛਾ ਹੈ।
4: ਅੱਜ ਨਕਸਲ ਮੁਕਤ ਭਾਰਤ ਦੀ ਕਹਾਣੀ ਦਹਾਕਿਆਂ ਦੀ ਹਿੰਸਾ ਦੌਰਾਨ ਲੋਕਤੰਤਰ ਵਿਕਾਸ ਤੇ ਸੰਵਿਧਾਨ ਦੀ ਜਿੱਤ ਦਾ ਪ੍ਰਮਾਣ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਨੇ। ਪੁਲਿਸ ਨੇ ਦਸਿਆ ਕਿ ਹਾਦਸਾ ਰਾਤੀ 2 ਵਜੇ ਦੇ ਕਰੀਬ ਵਾਪਰਿਆ। ਮੁੱਢ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਦਾ ਵਾਹਨ ਤੇ ਕੰਟਰੋਲ ਨਹੀਂ ਰਿਹਾ ਤੇ ਇਹ ਖੱਡ ਵਿਚ ਡਿੱਗ ਪਿਆ। ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਖੱਡ ਵਿਚੋਂ ਕੱਢ ਲਈਆਂ ਗਈਆਂ ਨੇ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੰਬਾ ਦੇ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਕੂਲਾ ਵਿਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। FIH ਮਹਿਲਾ ਨੈਸ਼ਨਜ਼ ਕੱਪ ਹਾਕੀ ਵਿਚ ਅੱਜ ਨਿਊਜ਼ੀਲੈਂਡ ਵਿਚ ਭਾਰਤ ਨੇ ਉਰਗੁਏ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਲਈ ਦੀਪਿਕਾ ਨੇ 2 ਤੇ ਦੀਪਿਕਾ ਸੋਰੰਗ ਨੇ 1 ਗੋਲ ਕੀਤਾ। ਭਾਰਤ ਨੇ ਪੂਲ ਏ ਵਿਚ ਸਿਖਰ ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਸੈਮੀਫਾਈਨਲ ਵਿਚ ਭਾਰਤ ਦਾ ਮੁਕਾਬਲਾ 20 ਜੂਨ ਨੂੰ ਚਿਲੀ ਅਤੇ ਕੋਰੀਆ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਏਗਾ। ਫੀਫਾ ਵਿਸ਼ਵ ਕੱਪ 2026 ਵਿਚ ਅੱਜ ਸਵੇਰੇ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਘਾਨਾ ਨੇ ਪਨਾਮਾ ਤੇ 1-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਇੰਗਲੈਂਡ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਰੇਸ਼ੀਆ ਖਿਲਾਫ 4-2 ਦੀ ਜਿੱਤ ਨਾਲ ਕੀਤੀ ਹੈ। ਕਪਤਾਨ ਹੈਰੀ ਕੇਨ ਨੇ ਪੈਨਲਟੀ ਸਮੇਤ 2 ਗੋਲ ਕੀਤੇ। ਅੱਜ ਰਾਤੀ ਗਰੁੱਪ ਏ ਵਿਚ ਚੈੱਕ ਗਣਰਾਜ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਏਗਾ। ਦੂਜੇ ਮੈਚ ਵਿਚ ਮੈਕਸੀਕੋ ਤੇ ਦੱਖਣੀ ਕੋਰੀਆ ਆਮੋ ਸਾਹਮਣੇ ਹੋਣਗੇ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨਾਲ ਵੀਵਾਟੈਕ ਸੰਮੇਲਨ ਵਿਚ ਸ਼ਾਮਲ ਹੋਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿਚ ਪਿੱਛੇ ਨਾ ਰਹਿ ਜਾਏ। कलकत्ता हाई कोर्ट ने तृणमूल कांग्रेस के बागी विधायक ऋतव्रत बैनर्जी को पश्चिमी बंगाल विधानसभा च विरोधी धिर के नेता नियुक्त करने के फैसले से कोई अंतरिम रोक लाने से इनकार कर दिया है। एफएच महिला नेशनस कप हाकी में भारत उरुग्वे को 3-2 नाल हरा के सैमीफाइनल में पहुंच गया है। इसके साथ ही राष्ट्रीय खबरों का बुलेटिन खत्म होता है। साडा अगला प्रदेशक खबरों का बुलेटिन शाम 6:20 होगा। नमस्कार।
7: आदाब, ये आकाशवाणी है, खबरों के साथ मैं असलम बेग। वज़ीर-ए-आज़म नरेंद्र मोदी आज पेरिस में फ्रांस के सरकर्दा ताजिरों के साथ आला सतह की कई मीटिंग्स करेंगे। वो वीवा टेक समिट में भी शिरकत करेंगे। मरकज माली साल 2026-27 में 26 किलोमीटर देही सड़कों की तामीर करेगा, जिस पर 18,900 करोड़ रुपए से ज्यादा की लागत आएगी। कलकत्ता हाईकोर्ट ने ऋतव्रत बनर्जी को असेंबली में अपोजिशन रहनुमा मुकर्रर करने के फैसले पर कोई उबरी हुक्म देने से इनकार कर दिया है। हिमाचल प्रदेश के चंबा जिले में एक सड़क हादसे में एक ही गांव के 7 अफराद हलाक हो गए। अमरीका और ईरान के दरमियान एक मुफाहमतनामे पर अमल शुरू हो गया है, जिसकी वजह से अमन मुजाकरात की उम्मीदें पैदा हो गई हैं। और हॉकी में भारत ने उरुग्वे को 3-2 से हराया, जिसके बाद वो न्यूजीलैंड में FIH खवातीन के नेशंस कप में सेमीफाइनल में दाखिल हो गया है। अब खबरें तफसील से। वज़ीर-ए-आज़म नरेंद्र मोदी आज पेरिस में फ्रांस के सरकर्दा ताजिरों के साथ बहुत सी आला सतह की मीटिंगें करेंगे।